0: ਇਹਦੇ ਕੀ ਕਾਰਨ ਹੁੰਦੇ ਨੇ, ਕੀ ਲੱਛਣ ਨੇ ਅਤੇ ਇਹਦਾ ਇਲਾਜ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਅਤੇ ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਨਵਨੀਤ ਸਿੰਘ ਗਿੱਲ, ਜੋ ਕਿ ਕੰਸਲਟੈਂਟ ਫਿਜੀਸ਼ਨ ਨੇ। ਅਤੇ ਡਾਕਟਰ ਨਵਨੀਤ ਸਿੰਘ ਗਿੱਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ GIN ਨੂੰ ਕਹਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਹ ਹੈਪੇਟਾਈਟਸ ਕੀ ਹੁੰਦਾ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ।
1: ਲੀਵਰ ਆਪਣੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਖੂਨ ਦੀ ਸਫਾਈ ਦੇ ਨਾਲ ਨਾਲ ਇਹ ਪਾਚਨ ਪ੍ਰਕਿਰਿਆ ਦੇ ਵਿੱਚ ਵੀ ਸਾਨੂੰ ਹੈਲਪ ਕਰਦਾ ਹੈ ਅਤੇ ਸਰੀਰ ਦੇ ਮੈਟਾਬੋਲਿਜ਼ਮ ਦੇ ਵਿੱਚ ਵੀ ਹੈਲਪ ਕਰਦਾ ਹੈ। ਲੀਵਰ ਦੇ ਵਿੱਚ ਸੋਜ ਆਉਣ ਕਾਰਨ ਹੀ ਹੈਪੇਟਾਈਟਿਸ ਹੁੰਦਾ ਹੈ। ਇੱਕ ਬਹੁਤ ਹੀ ਗੰਭੀਰ ਸੰਕ੍ਰਾਮਕ ਰੋਗ ਹੈਗਾ। ਇਹਦੇ ਕਾਰਨ ਲੀਵਰ ਦੇ ਵਿੱਚ ਸੋਜ ਅਤੇ ਜਲਣ ਹੋ ਜਾਂਦੀ ਹੈ, ਜਿਹਨੂੰ ਕਿ ਆਪਾਂ ਹੈਪੇਟਾਈਟਿਸ ਕਹਿੰਦੇ ਹਾਂ। ਸਮੇਂ ਰਹਿੰਦੇ ਨਿਯੰਤਰਿਤ ਨਾ ਹੋਣ ਦੀ ਸੂਰਤ ਵਿੱਚ ਜਾਂ ਲੀਵਰ ਦੇ ਫੇਲੀਅਰ ਹੋਣ ਦੀ ਸੂਰਤ ਵਿੱਚ ਇਹ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ।
0: ਅੱਛਾ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਜਿਹੜਾ ਲੀਵਰ ਹੈ ਸਾਡੇ ਸਰੀਰ ਦਾ ਬਹੁਤ ਹੀ ਇੱਕ ਖਾਸ ਮਹੱਤਵਪੂਰਨ ਅੰਗ ਹੈ, ਅਤੇ ਕਈ ਵਾਰ ਇਹ ਲੀਵਰ ਦੇ ਵਿੱਚ ਸੋਜ ਆ ਜਾਂਦੀ ਹੈ, ਸੂਜਨ ਆ ਜਾਂਦੀ ਹੈ, ਜਿਸ ਕਾਰਨ ਤੁਸੀਂ ਦੱਸਿਆ ਕਿ ਹੈਪੇਟਾਈਟਸ ਹੁੰਦਾ ਹੈ। ਅਤੇ ਜਿਹੜੀ ਸੋਜ ਆਉਂਦੀ ਹੈ, ਇਹ ਸੋਜ ਆਉਣ ਦੇ ਕੀ ਕਾਰਨ ਨੇ, ਸਾਨੂੰ ਇਹਦੇ ਬਾਰੇ ਦੱਸੋ, ਅਤੇ ਇਹ ਕਿਵੇਂ ਅੱਗੇ ਮਤਲਬ ਬਿਮਾਰੀ ਅੱਗੇ ਫੈਲਦੀ ਹੈ, ਵੱਧਦੀ ਹੈ?
1: ਇਹ ਰੋਗ 5 ਕਾਰਨਾਂ ਕਰਕੇ ਫੈਲਦਾ ਹੈ, ਜਿਹਦੇ ਕਿ 5 ਕਾਰਨ ਨੇ। ਇੱਕ ਹੈ ਹੈਪੇਟਾਈਟਸ ABCDE, ਯਾਦ ਰੱਖਣਾ ਬਹੁਤ ਸੌਖਾ ਹੈ, ABCDE। ਇਹ 5 ਕਾਰਨ ਨੇ ਜਿਹਦੇ ਕਰਕੇ ਹੈਪੇਟਾਈਟਸ ਹੁੰਦਾ ਹੈ। ਹੋਰ ਵੀ ਕਈ ਕਾਰਨ ਨੇ ਜਿਹਨੂੰ ਕਿ ਆਪਾਂ ਵਿਸਤਾਰ ਵਿੱਚ ਹੁਣੇ ਆਪਾਂ ਡਿਸਕਸ ਕਰਾਂਗੇ। ਜੇ ਆਪਾਂ ਜੁਆਇੰਟ ਤੌਰ 'ਤੇ ਦੇਖੀਏ, ਹੈਪੇਟਾਈਟਸ ਏ ਅਤੇ ਈ, ਜਿਹੜਾ ਕਿ ਆਮ ਪੀਲੀਆ ਆਪਣੀ ਸੋਸਾਇਟੀ ਵਿੱਚ ਹੁੰਦਾ ਹੈ, ਅਕਸਰ ਆਪਾਂ ਦੇਖਿਆ ਜੀ ਅੱਖਾਂ ਪੀਲੀਆਂ ਹੋ ਗਈਆਂ ਕਿ ਪੀਲੀਆ ਹੋ ਗਿਆ, ਅਕਸਰ ਸੁਣਿਆ ਹੈ। ਇਹ ਜਿਹੜਾ ਹੈਪੇਟਾਈਟਸ ਹੈ, ਆਮ ਤੌਰ 'ਤੇ ਹੈਪੇਟਾਈਟਸ ਏ ਅਤੇ ਈ ਹੁੰਦਾ ਹੈ ਜ਼ਿਆਦਾਤਰ ਕੇਸਿਸ ਦੇ ਵਿੱਚ। ਹੈਪੇਟਾਈਟਸ ਏ ਅਤੇ ਈ ਜਿਹੜਾ ਹੁੰਦਾ ਹੈ, ਇਹ ਜਲ ਅਤੇ ਦੂਸ਼ਿਤ ਭੋਜਨ ਖਾਣ ਨਾਲ ਹੁੰਦਾ ਹੈ। ਅਕਸਰ ਖੁੱਲ੍ਹਾ ਚੀਜ਼ਾਂ ਆਪਾਂ ਬਾਜ਼ਾਰ ਵਿੱਚ ਖਾਂਦੇ ਹਾਂ ਜਾਂ ਬਰਸਾਤ ਅਤੇ ਗਰਮੀ ਦੇ ਮੌਸਮ ਦੇ ਵਿੱਚ ਇਹ ਹੋਣ ਦੇ ਚਾਂਸਿਸ ਕਾਫੀ ਜ਼ਿਆਦਾ ਵੱਧ ਜਾਂਦੇ ਹਨ। ਕਈ ਵਾਰ ਕੀ ਹੁੰਦਾ ਹੈ ਕਿ ਆਪਣਾ ਜਿਹੜਾ ਨੋਰਮਲ ਸਪਲਾਈ ਵਾਲਾ ਪਾਣੀ ਜਿਹੜਾ ਘਰ ਆਉਂਦਾ ਹੈ, ਸੀਵਰ ਦਾ ਪਾਣੀ ਹੁੰਦਾ ਹੈ ਜਾਂ ਨਾਲੀਆਂ ਦਾ ਪਾਣੀ ਹੁੰਦਾ ਹੈ, ਉਹ ਨੋਰਮਲ ਸਪਲਾਈ ਵਾਲੇ ਪਾਣੀ ਦੇ ਵਿੱਚ ਮਿਲ ਜਾਂਦਾ ਹੈ, ਜਿਹਦੇ ਕਿ ਪੀਣ ਦੇ ਕਾਰਨ ਹੈਪੇਟਾਈਟਸ ਏ ਅਤੇ ਈ ਹੋਣ ਦਾ ਚਾਂਸਿਸ ਕਾਫੀ ਵੱਧ ਜਾਂਦੇ ਹੈ।
0: ਅਤੇ ਪ੍ਰਦੂਸ਼ਿਤ ਪਾਣੀ ਦੇ ਨਾਲ,
1: ਇਹ ਪ੍ਰਦੂਸ਼ਿਤ ਪਾਣੀ ਦੇ ਨਾਲ ਜਾਂ ਖੁੱਲ੍ਹਾ ਭੋਜਨ ਖਾਣ ਨਾਲ ਜਾਂ ਪ੍ਰਦੂਸ਼ਿਤ ਭੋਜਨ ਖਾਣ ਦੇ ਨਾਲ ਹੁੰਦਾ ਹੈ। ਜਿਹੜਾ ਹੈਪੇਟਾਈਟਸ ਏ ਅਤੇ ਈ ਹੈ, ਇਹਦੇ ਫੈਲਣ ਦਾ ਕਾਰਨ ਇਹ ਆਪਣੇ ਮਲ ਤੋਂ ਫੈਲਦਾ ਹੈ। ਇਹ ਮਲ ਵਿੱਚ ਨਿਕਲਦਾ ਹੈ ਜੇ ਆਪਾਂ ਸਫਾਈ ਨਾਲ ਰੱਖੀਏ, ਖੁੱਲ੍ਹੇ ਭੋਜਨ ਦੇ ਵਿੱਚ ਪਾਣੀ ਦੇ ਵਿੱਚ ਜਦੋਂ ਮਿਲਦਾ ਹੈ ਅਤੇ ਜਦੋਂ ਆਪਾਂ ਉਸ ਭੋਜਨ ਅਤੇ ਪਾਣੀ ਦਾ ਸੇਵਨ ਕਰਦੇ ਹਾਂ, ਉਸ ਦੇ ਨਾਲ ਇਹ ਹੈਪੇਟਾਈਟਸ ਏ ਅਤੇ ਈ ਹੁੰਦਾ ਹੈ। ਦੂਸਰੀ ਗੱਲ ਕਰੀਏ ਆਪਾਂ ਹੈਪੇਟਾਈਟਸ ਬੀ, ਸੀ ਅਤੇ ਡੀ ਦੀ ਗੱਲ ਕਰੀਏ। ਇਹ ਜਿਹੜਾ ਹੈਪੇਟਾਈਟਸ ਬੀ ਅਤੇ ਸੀ ਹੈ, ਜਿਹਨੂੰ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਕਾਲਾ ਪੀਲੀਆ ਵੀ ਕਹਿੰਦੇ ਹਾਂ, ਇਹ ਹੈਪੇਟਾਈਟਸ ਬੀ ਅਤੇ ਸੀ ਇਸ ਕਰਕੇ ਹੁੰਦਾ ਹੈ। ਇਹਦੇ ਕਾਰਨ ਕੀ ਹੁੰਦੇ ਹੈ? ਇਹ ਹੈ ਕਿ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੋਂ ਫੈਲਦਾ ਹੈ। ਇਹ ਕਿਵੇਂ ਫੈਲਦਾ ਹੈ? ਇਹ ਫੈਲਦਾ ਹੈਗਾ ਇੱਕ ਵਿਅਕਤੀ ਦੇ ਖੂਨ ਤੋਂ ਦੂਸਰੇ ਵਿਅਕਤੀ ਦੇ ਖੂਨ ਦੇ ਵਿੱਚ ਮਿਲਣ ਦੇ ਕਾਰਨ ਹੁੰਦਾ ਹੈਗਾ। ਨਸ਼ੀਲੀ ਦਵਾਈਆਂ ਦਾ ਸੇਵਨ ਕਰਨ ਵਾਲੇ ਜਿਹੜੇ ਬੰਦੇ ਹੈ, ਉਹ ਸੂਈਆਂ ਦਾ ਕੋਮਨ ਜਿਹੜਾ ਹੈਗਾ ਆਮ ਤੌਰ 'ਤੇ ਸੇਵਨ ਕਰਦੇ ਹੈਗੇ, ਲਗਾਉਂਦੇ ਹੈ, ਉਹਦੇ ਕਰਕੇ ਵੀ ਇਹ ਫੈਲਦਾ ਹੈ। ਅਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਬੱਚਿਆਂ ਦੇ ਆਪਾਂ ਕੰਨ ਛੁਦਵਾਉਣੇ ਹੈਗੇ ਆ, ਅੱਜ ਕੱਲ੍ਹ ਟੈਟੂ ਦਾ ਬਹੁਤ ਜ਼ਿਆਦਾ ਪ੍ਰਚਲਨ ਚੱਲ ਰਿਹਾ ਹੈਗਾ, ਟੈਟੂ ਵਰਕ ਕਰਵਾਉਣੇ, ਉਸ ਟਾਈਮ 'ਤੇ ਇਹਦੇ ਫੈਲਣ ਦੇ ਮੈਕਸੀਮਮ ਚਾਂਸਿਸ ਹੁੰਦੇ ਹੈਗੇ ਆ। ਇਸ ਕਰਕੇ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਂਦਾ ਹੈ। ਜੇ ਇੱਕ ਮਾਂ ਨੂੰ ਹੈਪੇਟਾਈਟਸ ਬੀ ਹੈ ਅਤੇ ਜੇ ਉਹ ਗਰਭਵਤੀ ਹੈ ਤਾਂ ਬੱਚੇ ਨੂੰ ਹੈਪੇਟਾਈਟਸ ਬੀ ਹੋਣ ਦੇ ਚਾਂਸਿਸ ਕਾਫੀ ਵੱਧ ਜਾਂਦੇ ਹੈ। ਆਪਾਂ ਸ਼ੇਵ ਕਰਾਉਣ ਜਾਂਦੇ ਹਾਂ ਅਤੇ ਜੇ ਇੱਕ ਬਲੇਡ ਜੋ ਹੈਪੇਟਾਈਟਸ ਬੀ ਨਾਲ ਗ੍ਰਸਤ ਵਿਅਕਤੀ ਦੇ ਨਾਲ ਯੂਜ਼ ਕੀਤਾ ਹੈ ਤਾਂ ਉਹਦੇ ਨਾਲ ਫੈਲਣ ਦੇ ਚਾਂਸਿਸ ਹੁੰਦੇ। ਨੇਲ ਕੱਟਣ ਨਾਲ ਜੇ ਬਾਈ ਚਾਂਸ ਉਹਦੇ ਵਿੱਚ ਕੋਈ ਖੂਨ ਦਾ ਪਦਾਰਥ ਲੱਗ ਗਿਆ ਜਾਂ ਕੁਛ ਲੱਗ ਗਿਆ ਦੂਸਰੇ ਵਿਅਕਤੀ ਤੋਂ, ਇਹ ਹੋ ਸਕਦਾ ਹੈ। ਅਤੇ ਇਸ ਤਰ੍ਹਾਂ ਦੇ ਕਈ ਕਾਰਨ ਨੇ ਜਿਨ੍ਹਾਂ ਕਰਕੇ ਹੈਪੇਟਾਈਟਸ ਬੀ ਅਤੇ ਸੀ ਫੈਲਦਾ ਹੈ। ਅੱਜ ਕੱਲ੍ਹ ਹੈਪੇਟਾਈਟਸ ਕਈ ਦਵਾਈਆਂ ਕਰਕੇ ਵੀ ਫੈਲਦਾ ਹੈ, ਜਿਵੇਂ ਕਿ ਪੈਰਾਸੀਟਾਮੋਲ ਦੀ ਗੋਲੀ ਜਿਹਨੂੰ ਕਿ ਆਪਾਂ ਆਮ ਯੂਜ਼ ਕਰਦੇ ਹਾਂ, ਇਹਦੇ ਕਰਕੇ ਵੀ ਲੀਵਰ ਦੇ ਵਿੱਚ ਸੋਜਨ ਆ ਜਾਂਦੀ ਹੈ ਤੇ ਇਹਦੇ ਕਰਕੇ ਵੀ ਹੈਪੇਟਾਈਟਸ ਹੋ ਸਕਦਾ ਹੈ।
0: ਮਤਲਬ ਇਹ ਦਵਾਈ ਜ਼ਿਆਦਾ ਲੈਣ ਨਾਲ,
1: ਦਵਾਈ ਜ਼ਿਆਦਾ ਲੈਣ ਨਾਲ, ਬਿਲਕੁਲ
0: ਪੈਰਾਸੀਟਾਮੋਲ ਜ਼ਿਆਦਾ ਲੈਂਦੇ ਰਹੋ,
1: ਜੇ ਉਹਦੀ ਡੋਜ਼ ਤੋਂ ਵੱਧ ਕੇ ਆਪਾਂ ਦਵਾਈ ਲੈਨੇ ਹੈ ਜਾਂ ਕਈ ਵਾਰ ਦਵਾਈ ਇਹ ਸੂਟ ਨਹੀਂ ਕਰਦੀ ਹੈ ਤਾਂ ਉਹ ਲੀਵਰ ਦੇ ਵਿੱਚ, ਜਿਵੇਂ ਮੈਂ ਦੱਸਿਆ ਸ਼ੁਰੂ ਦੇ ਵਿੱਚ ਕਿ ਇਹ ਲੀਵਰ ਆਪਣਾ ਮੈਟਾਬੋਲਿਜ਼ਮ ਦਵਾਈਆਂ ਨੂੰ ਵੀ ਇਹ ਚੇਂਜ ਕਰਕੇ ਨੋਰਮਲ ਪਿਸ਼ਾਬ ਦੇ ਰਾਹੀਂ ਇਹ ਕੱਢਦਾ ਹੈ ਤੇ ਉਹਦੇ ਕਰਕੇ ਵੀ ਇਹ ਹੈਪੇਟਾਈਟਸ ਹੋਣ ਦੇ ਚਾਂਸਿਸ ਹੁੰਦੇ ਹੈਗੇ ਆ। ਇਸ ਲਈ ਦਵਾਈਆਂ ਦਾ ਸੇਵਨ ਵੀ ਬਹੁਤ ਧਿਆਨ ਦੇ ਨਾਲ ਤੇ ਡਾਕਟਰ ਦੀ ਸਲਾਹ ਦੇ ਨਾਲ ਕਰਨਾ ਚਾਹੀਦਾ ਹੈਗਾ। ਸੋ ਬਹੁਤ ਕਾਰਨ ਹੈ ਜਿਹਦੇ ਕਰਕੇ ਕਿ ਹੈਪੇਟਾਈਟਸ ਹੋ ਸਕਦਾ ਹੈ।
0: ਇਹ ਤੁਸੀਂ ਕਾਰਨ ਦੱਸੇ ਡਾਕਟਰ ਸਾਹਿਬ, ਅਤੇ ਇਹਦੇ ਸਾਨੂੰ ਲੱਛਣ ਦੱਸੋ ਕਿ ਹੈਪੇਟਾਈਟਸ ਦੇ ਜਿਹੜਾ ਚਾਹੇ ਉਹ ABCDE ਜੋ ਵੀ ਆ ਉਹਦੇ ਮਤਲਬ ਕੀ ਲੱਛਣ ਹੁੰਦੇ ਨੇ, ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਹੈਪੇਟਾਈਟਸ ਦਾ ਰੋਗ ਹੈ?
1: ਤਾਂ ਹੈਪੇਟਾਈਟਸ ਜਿਹੜਾ ਹੈਗਾ ਉਹਦੇ ਜਿਹੜੇ ਲੱਛਣ ਤੋਂ ਪਹਿਲਾਂ ਕਾਰਨ ਪੀਲੀਆ ਹੁੰਦਾ ਹੈਗਾ। ਇੱਕ ਪੇਸ਼ੈਂਟ ਆਏਗਾ, ਉਹਦੀ ਅੱਖਾਂ ਪੀਲੀਆਂ ਹੋਣਗੀਆਂ, ਤਾਂ ਸਭ ਤੋਂ ਪਹਿਲਾਂ ਲੱਛਣ ਹੁੰਦਾ ਹੈਗਾ ਕਿ ਪੀਲੀਆ ਹੋਣਾ, ਹੈਪੇਟਾਈਟਸ ABCDE। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਹੈ

0: ਹੈਪੇਟਾਈਟਸ ਏ ਅਤੇ ਈ ਹੈ ਜਿਹੜਾ ਕਿ ਪ੍ਰਦੂਸ਼ਿਤ ਪਾਣੀ ਦੇ ਨਾਲ ਹੁੰਦਾ ਹੈ, ਖੁੱਲ੍ਹੀਆਂ ਚੀਜ਼ਾਂ ਖਾਣ ਦੇ ਨਾਲ ਹੁੰਦਾ ਹੈਗਾ। ਉਹਦੇ ਲੱਛਣ ਕੁਛ ਅਲੱਗ ਤਰੀਕੇ ਦੇ ਹੁੰਦੇ ਆ। ਜੇ ਆਪਾਂ ਇਹਨੂੰ ਡਿਵਾਈਡ ਕਰੀਏ ਕਿ ਜਿਹੜੇ ਹੈਪੇਟਾਈਟਸ ਦੇ ਲੱਛਣ ਨੇ ਉਹ ਦੋ ਹਿੱਸਿਆਂ 'ਚ ਹੁੰਦੇ ਨੇ, ਇੱਕ ਹੁੰਦੇ ਐਕਿਊਟ ਹੈਪੇਟਾਈਟਸ, ਇੱਕ ਹੁੰਦਾ ਹੈ ਕਰੋਨਿਕ ਹੈਪੇਟਾਈਟਸ। ਐਕਿਊਟ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਤੁਰੰਤ ਲੱਛਣ ਆ ਜਾਂਦੇ ਨੇ, ਕਰੋਨਿਕ ਹੁੰਦਾ ਹੈ ਕਿ ਇਹ ਲੱਛਣ ਕਈ ਸਾਲ ਲੱਗ ਜਾਂਦੇ ਨੇ ਆਉਣ ਦੇ ਵਿੱਚ। ਦੇਖਿਆ ਗਿਆ ਹੈ ਕਿ ਜਿਹੜਾ ਹੈਪੇਟਾਈਟਸ ਏ ਅਤੇ ਈ ਹੈ ਇਹਦੇ ਵਿੱਚ ਐਕਿਊਟ ਹੈਪੇਟਾਈਟਸ ਦੇ ਲੱਛਣ ਆਉਂਦੇ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਹਲਕਾ ਬੁਖਾਰ ਦਾ ਹੋਣਾ, ਫਿਰ ਉਲਟੀ ਹੋਣਾ, ਪੀਲਾ ਪਿਸ਼ਾਬ ਆਉਣਾ, ਖੂਨ ਵਾਲੀ ਲੈਟਰਿਨ ਵੀ ਆ ਸਕਦੀ ਹੈਗੀ ਹੈ, ਉਲਟੀ ਹੋ ਸਕਦੀ ਹੈ, ਪੇਟ ਵਿੱਚ ਦਰਦ ਹੋਣਾ, ਭੁੱਖ ਨਾ ਲੱਗਣਾ, ਬਿਨਾਂ ਵਜ੍ਹਾ ਵਜ਼ਨ ਦਾ ਘਟਣਾ, ਚਮੜੀ ਅਤੇ ਅੱਖਾਂ ਦੇ ਵਿੱਚ ਪੀਲਾਪਣ ਆਉਣਾ, ਇਹ ਇੱਕ ਆਮ ਲੱਛਣ ਨੇ ਜਿਹੜੇ ਕਿ ਹੈਪੇਟਾਈਟਸ ਦੇ ਵਿੱਚ ਹੁੰਦੇ ਨੇ। ਇਹ ਐਕਿਊਟ ਹੈਪੇਟਾਈਟਸ ਵਿੱਚ ਵੀ ਆ ਸਕਦੇ ਹੈ ਅਤੇ ਕਰੋਨਿਕ ਹੈਪੇਟਾਈਟਸ ਹੌਲੀ ਹੌਲੀ ਵੀ ਆ ਸਕਦੇ ਹੈ। ਜੇ ਆਪਾਂ ਨੂੰ ਇਹ ਲੱਛਣ ਆਪਣੇ ਸਰੀਰ ਵਿੱਚ ਮਿਲਦੇ ਹੈ ਤਾਂ ਤੁਰੰਤ ਡਾਕਟਰੀ ਸਲਾਹ ਦੀ ਆਪਾਂ ਨੂੰ ਲੈਣ ਦੀ ਜ਼ਰੂਰਤ ਪੈਂਦੀ ਹੈਗੀ ਹੈ। ਹੁਣ ਆਪਾਂ ਗੱਲ ਕਰੀਏ ਹੈਪੇਟਾਈਟਸ ਬੀ ਅਤੇ ਸੀ ਦੀ। ਮੈਂ ਇੱਕ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਹੈਪੇਟਾਈਟਸ ਡੀ ਵੀ ਹੁੰਦਾ ਹੈਗਾ। ਜਿਹੜਾ ਹੈਪੇਟਾਈਟਸ ਡੀ ਹੈ ਉਹ ਆਮ ਸਮਾਜ ਦੇ ਵਿੱਚ ਉਹਦਾ ਜਾਗਰੂਕਤਾ ਨਹੀਂ ਹੈ, ਉਹਦਾ ਨੌਲੇਜ ਨਹੀਂ ਹੈ, ਕਿਉਂਕਿ ਹੈਪੇਟਾਈਟਸ ਡੀ ਜਿਹੜਾ ਹੈ ਜਿਹਨੂੰ ਹੈਪੇਟਾਈਟਸ ਬੀ ਹੁੰਦਾ ਹੈ ਉਹਦੇ ਨਾਲ ਹੀ ਡੀ ਹੋ ਜਾਂਦਾ ਹੈਗਾ। ਅਤੇ ਇਹ ਦੇਖਿਆ ਗਿਆ ਕਿ ਜੇ ਹੈਪੇਟਾਈਟਸ ਬੀ ਕਿਸੇ ਨੂੰ ਹੈ ਅਤੇ ਜੇ ਨਾਲ ਹੈਪੇਟਾਈਟਸ ਡੀ ਵੀ ਹੋ ਗਿਆ ਉਹਨੂੰ ਤਾਂ ਬਹੁਤ ਹੀ ਘਾਤਕ ਰੂਪ ਦੇ ਵਿੱਚ ਉਹ ਸਾਹਮਣੇ ਆਉਂਦਾ ਹੈ ਅਤੇ ਜੋ ਕਿ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।
1: ਬੀ ਅਤੇ ਡੀ ਜਦੋਂ ਇਕੱਠੇ ਦੋਨੋਂ ਹੋ ਜਾਂਦੇ
0: ਅਤੇ ਜਿਹੜਾ ਡੀ ਹੈ ਉਹ ਬੀ ਦੇ ਨਾਲ ਹੀ ਹੁੰਦਾ ਹੈ, ਹੋਰ ਕਿਸੇ ਦੇ ਨਾਲ ਨਹੀਂ ਹੋਏਗਾ। ਅਤੇ ਜੇ ਹੁਣ ਗੱਲ ਕਰੀਏ ਆਪਾਂ ਹੈਪੇਟਾਈਟਸ ਬੀ ਅਤੇ ਸੀ ਦੀ, ਜੋ ਕਿ ਕਰੋਨਿਕ ਹੈਪੇਟਾਈਟਸ ਦੇ ਰੂਪ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ, ਉਹਦੇ ਵਿੱਚ ਕੀ ਹੈ ਕਿ 80% ਜਿਹੜੀ ਆਬਾਦੀ ਹੈ, ਜਿਹੜੇ ਪਬਲਿਕ ਹੈ, ਜਿਹੜੇ ਲੋਕ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਹੈਪੇਟਾਈਟਸ ਬੀ ਹੈ ਜਾਂ ਸੀ ਹੈ, ਇਹਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੁੰਦਾ। ਕਿਉਂ? ਕਿਉਂਕਿ ਇਹ ਬਹੁਤ ਹੀ ਸਲੋਲੀ ਹੌਲੀ ਹੌਲੀ ਹੌਲੀ ਬਾਡੀ ਦੇ ਵਿੱਚ ਪ੍ਰੋਗਰੈਸ ਕਰਦਾ, ਵੱਧਦਾ ਹੈਗਾ। ਉਹ ਕਦੋਂ ਪਤਾ ਲੱਗਦਾ ਹੈ? ਕਿ ਜਦੋਂ ਕਿਸੇ ਰੂਟੀਨ ਟੈਸਟ ਵਾਸਤੇ ਆਪਾਂ ਜਾਂਦੇ ਹਾਂ, ਅੱਜ ਕੱਲ੍ਹ ਪ੍ਰਚਲਿਤ ਆਪਾਂ ਹੈਲਥ ਚੈੱਕਅਪ ਕਰਾਉਂਦੇ ਹਾਂ, ਉਦੋਂ ਹੈਪੇਟਾਈਟਸ ਬੀ ਅਤੇ ਸੀ ਵਿੱਚ ਆਉਂਦਾ ਹੈ, ਅਤੇ ਜਿਹਦੇ ਵਿੱਚ ਪਤਾ ਲੱਗ ਜਾਂਦਾ ਕਿ ਹੈਪੇਟਾਈਟਸ ਬੀ ਹੈ ਜਾਂ ਸੀ ਹੈ। ਜਾਂ ਆਪਾਂ ਕਦੋਂ ਕੋਈ ਓਪਰੇਸ਼ਨ ਕਰਾਉਣ ਜਾਂਦੇ ਹੈਗੇ ਆ, ਉਦੋਂ ਆਪਾਂ ਨੂੰ ਪਤਾ ਲੱਗਦਾ ਕਿ ਹੈਪੇਟਾਈਟਸ ਬੀ ਅਤੇ ਸੀ ਆਪਾਂ ਨੂੰ ਹੈਗਾ। ਫਿਰ ਜਦੋਂ ਆਪਾਂ ਕਿਸੇ ਨੂੰ ਖੂਨ ਦੇਣ ਜਾਂਦੇ ਹਾਂ, ਕਿਸੇ ਬਲੱਡ ਬੈਂਕ ਦੇ ਵਿੱਚ, ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਤਰੀਕੇ ਨਾਲ ਬਲੱਡ ਬੈਂਕ ਦੇ ਵਿੱਚ ਜਾਂ ਕੋਈ ਖੂਨਦਾਨ ਕੈਂਪ ਲੱਗਦਾ ਹੈ, ਉਦੋਂ ਇਹ ਟੈਸਟ ਖੂਨ ਦੇ ਹੁੰਦੇ ਆ ਅੱਜ ਕੱਲ੍ਹ, ਉਦੋਂ ਪਤਾ ਲੱਗਦਾ ਹੈ। ਤਾਂ ਇਹ ਇੱਕ ਐਸਾ ਵਾਇਰਸ ਹੈ ਜੋ ਕਿ ਬਹੁਤ ਹੀ ਸਾਇਲੈਂਟ ਕਿਲਰ ਹੈ, ਜੋ ਕਿ ਆਪਣੇ ਸਰੀਰ ਦੇ ਵਿੱਚ ਵਾਸ ਕਰਦੇ ਹੋਏ ਵੀ ਆਪਾਂ ਨੂੰ ਪਤਾ ਨਹੀਂ ਚੱਲਦਾ। ਉਹ ਇੱਕ ਐਸਾ ਦੁਸ਼ਮਣ ਹੈ ਜੋ ਆਪਣੇ ਸਰੀਰ ਵਿੱਚ ਹੈ ਪਰ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਹੈ, ਇਸ ਲਈ ਬਹੁਤ ਹੀ ਘਾਤਕ ਰੂਪ ਵਿੱਚ ਉਸ ਜਦੋਂ ਵੀ ਆਉਂਦਾ ਹੈ ਸਾਹਮਣੇ ਆਉਂਦਾ ਹੈ। ਇਸ ਲਈ ਇਹਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਇਸ ਦੀ ਆਪਾਂ ਨੂੰ ਜਾਣਕਾਰੀ, ਜਾਗਰੂਕਤਾ ਅਤੇ ਸਾਵਧਾਨੀ ਦੀ ਬਹੁਤ ਹੀ ਸਖ਼ਤ ਜ਼ਰੂਰਤ ਹੈ ਤਾਂ ਕਿ ਆਪਾਂ ਇਹਨੂੰ ਇਹਦਾ ਸਮੇਂ ਰਹਿੰਦੇ ਇਲਾਜ ਕਰ ਸਕੀਏ। ਜਦੋਂ ਹੈਪੇਟਾਈਟਸ ਬੀ ਆ ਜਾਂਦਾ ਹੈ ਉਹਦੇ ਲੱਛਣ ਵੀ ਇਸੇ ਤਰ੍ਹਾਂ ਦੇ ਹੁੰਦੇ ਆ, ਜਿਵੇਂ ਕਿ ਪੀਲੀਆ ਹੋਣਾ, ਵਜ਼ਨ ਘਟਣਾ। ਜਿਵੇਂ ਮੈਂ ਦੱਸਿਆ ਕਿ ਜਿਹੜਾ ਹੈਪੇਟਾਈਟਸ ਬੀ ਅਤੇ ਸੀ ਹੈਗਾ ਇਹ ਹੌਲੀ ਹੌਲੀ ਪ੍ਰੋਗਰੈਸ ਕਰਦਾ ਹੈ। ਜੇ ਹੁਣ ਹੈਪੇਟਾਈਟਸ ਬੀ ਅਤੇ ਸੀ ਦੀ ਆਪਾਂ ਅਲੱਗ ਅਲੱਗ ਗੱਲ ਕਰੀਏ, ਵੀ ਹੈਪੇਟਾਈਟਸ ਸੀ ਜਿਹੜਾ ਹੈਗਾ ਇਹ ਹੈਪੇਟਾਈਟਸ ਬੀ ਨਾਲੋਂ ਵੀ ਸਲੋਲੀ ਸਲੋਲੀ ਸਲੋਲੀ ਪ੍ਰੋਗਰੈਸ ਕਰਦਾ ਹੈ। ਦੇਖਿਆ ਗਿਆ ਕਿ ਇਹ 20 ਤੋਂ ਲੈ ਕੇ 25 ਸਾਲ ਤੱਕ ਲੱਗ ਜਾਂਦੇ ਹੈਗੇ ਆ ਇਹਨੂੰ ਪੂਰੀ ਤਰ੍ਹਾਂ ਪ੍ਰੋਗਰੈਸ ਹੋਣ ਦੇ ਵਿੱਚ। ਜਿਹੜਾ ਹੈਪੇਟਾਈਟਸ ਬੀ ਅਤੇ ਸੀ ਹੈ ਦੋਨੇ ਹੀ ਜੇ ਸਮੇਂ ਰਹਿੰਦੇ ਇਹਨਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਰੋਸਿਸ ਜਿਹਨੂੰ ਕਹਿੰਦੇ ਲੀਵਰ ਨੂੰ ਇਹ ਬਿਲਕੁਲ ਹੀ ਸੁਕੜ ਜਾਂਦਾ ਹੈ, ਲੀਵਰ ਜਿਹਦੇ ਵਿੱਚ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ, ਲੀਵਰ ਫੇਲੀਅਰ ਹੋ ਜਾਂਦਾ ਹੈ, ਜਾਂ ਹੌਲੀ ਹੌਲੀ ਇਹ ਲੀਵਰ ਨੂੰ ਕੈਂਸਰ ਦੇ ਵਿੱਚ ਤਬਦੀਲ ਕਰ ਦਿੰਦੇ ਹੈ। ਤਾਂ ਲੀਵਰ ਦਾ ਕੈਂਸਰ ਹੋਣ ਦਾ ਕਾਰਨ ਇਹ ਹੈਪੇਟਾਈਟਸ ਬੀ ਅਤੇ ਸੀ ਹੈ। ਸੋ ਆਪਾਂ ਨੂੰ ਜਦੋਂ ਵੀ ਇਸ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤੁਰੰਤ ਡਾਕਟਰੀ ਸਲਾਹ ਦੀ ਜ਼ਰੂਰਤ ਪੈਂਦੀ ਹੈ ਅਤੇ ਡਾਕਟਰ ਕੋਲ ਜਾਣਾ ਚਾਹੀਦਾ।
1: ਅੱਛਾ ਡਾਕਟਰ ਸਾਹਿਬ, ਤੁਸੀਂ ਇਹ ਲੱਛਣਾਂ ਦੀ ਗੱਲ ਦੱਸੀ, ਅਲੱਗ ਅਲੱਗ ਕਿਸ ਤਰ੍ਹਾਂ ਏ ਬੀ ਸੀ ਡੀ ਈ ਜੋ ਹੈਪੇਟਾਈਟਸ ਆ ਉਹਦੇ ਅਲੱਗ ਅਲੱਗ ਲੱਛਣ ਨੇ, ਅਤੇ ਇਹਨਾਂ ਵਿੱਚ ਬੀ ਨੂੰ ਅਤੇ ਡੀ ਨੂੰ ਤੁਸੀਂ ਬੜਾ ਮਤਲਬ ਦੱਸਿਆ ਕਿ ਉਹ ਘਾਤਕ ਨੇ। ਦੂਜੀ ਗੱਲ, ਇਹ ਲੱਛਣਾਂ ਤੋਂ ਬਾਅਦ ਜਦੋਂ ਪਤਾ ਲੱਗ ਜਾਂਦਾ ਕਿ ਕਿਸੇ ਵਿਅਕਤੀ ਨੂੰ ਹੈਪੇਟਾਈਟਸ ਹੈ ਤਾਂ ਫਿਰ ਉਹਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਇਹਦੇ ਬਾਰੇ ਸਾਨੂੰ ਦੱਸੋ।
0: ਜਿਵੇਂ ਮੈਂ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਤਾਂ ਇੱਕ ਐਸੀ ਬਿਮਾਰੀ ਹੈ, ਇਹਦਾ ਜਿਹੜੇ ਲੱਛਣ ਆਪਾਂ ਨੂੰ ਤੁਰੰਤ ਪਤਾ ਲੱਗਦੇ ਹੈ, ਅਤੇ 90% ਕੇਸਾਂ ਦੇ ਵਿੱਚ ਇੱਕ ਸੈਲਫ ਲਿਮਿਟਿੰਗ ਬਿਮਾਰੀ ਹੈ। ਸੈਲਫ ਲਿਮਿਟਿੰਗ ਮਤਲਬ ਇਹ ਆਪਣੇ ਆਪ ਠੀਕ ਹੁੰਦਾ ਹੈ, ਇਹਦਾ ਕੋਈ ਪਰਟੀਕੁਲਰ ਜਾਂ ਇਹਦਾ ਕੋਈ ਪੱਕਾ ਇਲਾਜ ਨਹੀਂ ਹੈ ਕਿ ਇਸੇ ਕਰਕੇ ਹੈ। ਆਪਣਾ ਹੀ ਸਰੀਰ ਇਸ ਵਾਇਰਸ ਦੇ ਅਗੇਂਸਟ ਲੜਦਾ ਹੈ ਅਤੇ ਕੁਛ ਹਫ਼ਤਿਆਂ ਤੋਂ ਲੈ ਕੇ ਕੁਛ ਮਹੀਨਿਆਂ ਦੇ ਵਿੱਚ ਆਪਣੇ ਆਪ ਠੀਕ ਹੁੰਦਾ ਹੈ। ਸਿਰਫ ਲੱਛਣ ਦਾ ਇਲਾਜ ਕੀਤਾ ਜਾਂਦਾ ਹੈ, ਜਿਵੇਂ ਕਿ ਉਲਟੀਆਂ ਆ ਰਹੀਆਂ ਹੈਗੀਆਂ, ਕਮਜ਼ੋਰੀ ਆ ਗਈ ਤਾਂ ਕਈ ਵਾਰ ਮਰੀਜ਼ ਨੂੰ ਦਾਖਲ ਕਰਨਾ ਪੈਂਦਾ ਹੈ, ਉਹਨੂੰ ਗਲੂਕੋਸ ਜਾਂ ਉਹਨੂੰ ਵਿਟਾਮਿਨਸ ਵਗੈਰਾ ਦੇ ਕੇ, ਜਿਹੜੀ ਕਿ ਉਹਦੇ ਪਾਣੀ ਦੀ ਘਾਟ ਆ ਗਈ ਹੈ, ਜਿਹੜੀ ਕਮਜ਼ੋਰੀ ਆ ਗਈ ਹੈ ਉਹਨੂੰ ਪੂਰਾ ਕੀਤਾ ਜਾਂਦਾ ਹੈਗਾ, ਉਲਟੀਆਂ ਦਾ ਇਲਾਜ ਕੀਤਾ ਜਾਂਦਾ ਹੈ। ਅਤੇ ਦੇਖਿਆ ਹੈ ਕਿ ਕੁਛ ਟਾਈਮ ਤੋਂ ਬਾਅਦ ਇਹ ਆਪਣੇ ਆਪ ਜਾਂ ਕੁਛ ਮਹੀਨਿਆਂ ਤੋਂ, ਮੈਕਸੀਮਮ ਕੁਛ ਮਹੀਨਿਆਂ ਤੋਂ ਬਾਅਦ ਇਹ ਹੈਪੇਟਾਈਟਸ ਏ ਅਤੇ ਈ ਆਪਣੇ ਆਪ ਠੀਕ ਹੋ ਜਾਂਦਾ ਹੈ। ਜੇ ਹੁਣ ਗੱਲ ਕਰੀਏ ਹੈਪੇਟਾਈਟਸ ਬੀ ਅਤੇ ਸੀ ਦੀ, ਇਲਾਜ ਕਿਵੇਂ ਹੁੰਦਾ ਕਿ ਮਰੀਜ਼ ਨੂੰ ਕਈ ਵਾਰ ਦਾਖਲ ਕਰਨਾ ਪੈਂਦਾ ਹੈ, ਕਿਵੇਂ ਪਤਾ ਲੱਗਦਾ ਹੈ ਕਿ ਆਪਾਂ ਬਲੱਡ ਟੈਸਟ ਕਰਾਉਂਦੇ ਹਾਂ,